します。

नरक सुर्ग ते मैं रहो संतन के प्रसाद चरण कमल की

ਜੀ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਣਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ ਨਦੀ

ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸੀ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ, ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅੱਜ ਇਹ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ ਦਿਨ ਆਇਆ ਜਦੋਂ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ। ਨੇਮ ਨਹੀਂ ਟੁੱਟਣ ਦਿੱਤਾ, 12 ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪੈਰੀ ਤੁਰਦੇ ਹੋਏ

ਮੱਥਾ ਟੇਕਿਆ ਗੁਰੂ ਅੰਗਦ ਦੇਵ ਪਾਤਸ਼ਾਹ ਵੱਲ ਮੁੱਖ ਕਰਕੇ ਅਰਦਾਸ ਕੀਤੀ, ਗੁਰੂ ਪਾਤਸ਼ਾਹ ਇੱਥੋਂ ਹੁਣ ਪਿੱਠ ਹੋ ਰਹੀ ਹੈ, ਮਾਫੀ ਦੇ ਦੇਣਾ। ਤੇ ਫਿਰ ਵਿਆਸਾ ਵੱਲ ਤੁਰ ਪਏ, ਗਾਗਰ ਜਲਦੀ ਭਰੀ, ਸਿਰ ਤੇ ਚੁੱਕਿਆ। ਅੱਜ ਏਡਾ ਮੀਂਹ ਪੈ ਰਿਹਾ, ਜੱਖੜ ਚੁੱਲ ਰਹੇ ਹਨ,

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ ਲਿਆ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ,

ਔਰ ਜਿਸ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸ੍ਰੀ ਅਕਾਲ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸ

بس که از صحبت بزرگان شد جذب چشم ما غیر چشم ما غیر از جمال شد.

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਰਬਾਨੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ।

ਪਾਤਸ਼ਾਹੀ ਦਸਵੇਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਰੋ

ਸੀਸ ਰਤਨ ਸਾਰਦ ਸੇ ਬੁੱਧ ਤਦ ਮਨ ਉਪਮਾ ਪਰਣਤ ਸੁਧ ਯਾ ਮੈਂ ਰੰਚਨ ਮਿਥਿਆ ਬਾਕੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ ਰੋਮ ਰੋਮ ਜੇ ਰਸਨਾ ਪਾਵਾਂ ਤਦਬ ਖਾਲਸਾ ਜਸ ਤੈ ਗਾਵਾਂ ਰੋਮ ਰੋਮ ਜੇ ਰਸਨਾ ਪਾਵਾਂ ਤਦਬ ਖਾਲਸਾ

ਹੇ ਗੁਰੂ ਕੀ ਸੰਗਤ ਸਿੱਖ ਐਜੂਕੇਸ਼ਨ ਵਿਦਿਆ ਦਾ ਪ੍ਰਚਾਰ ਆਹਾ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਦਾਤ ਨਿਰੰਕਾਰ ਤੋਂ ਮੰਗ ਰਹੇ ਸਨ ਤੁਹਾਡੀ ਝੋਲੀ ਪਾ।

ਮਾਲਕ ਦੀ ਮਹਾਨ ਵਡਿਆਈ ਕਰਦੇ ਨੇ ਹੇ ਪ੍ਰਭੂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਇਜ਼ਹਾਰ ਕਰਾਂ ਤੂੰ ਗੁਣਾਂ ਦਾ ਮੁਜੱਸਮਾ ਹੈ ਗੁਣਾਂ ਦਾ ਸਮੂਹ ਭੰਡਾਰ ਹੈ।

ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਅਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿਓਹ ਕੱਢ ਕੇ ਬਾਹਰ ਸੁੱਟਦੇ ਹਾਂ ਜੀਵਨ ਵਿੱਚ। ਵਿਸ਼ੇ ਵਿਕਾਰਾਂ ਦੀ ਜ਼ਹਿਰ ਜੀਵਨ ਵਿੱਚ ਰਹਿ ਨਾ ਜਾਵੇ, ਪਰ ਆਖਿਰ ਜੋ ਚੀਜ਼ ਕੱਢੀ ਜਾਂਦੀ ਉਹਦੀ ਥਾਂ ਤੇ ਕੋਈ ਨਾ ਕੋਈ ਚੀਜ਼ ਆਪਣੇ ਆਪ ਆ ਹੀ ਜਾਂਦੀ। ਜਾਂ ਕੁਝ ਲੈ ਆਓ ਤੇ ਅਗਲੀ ਚੀਜ਼ ਨਿਕਲ ਜਾਂਦੀ ਹੈ, ਤੇ ਜਾਂ ਅਗਲੀ ਚੀਜ਼ ਕੱਢੋ ਤੇ ਆਪਣੇ ਆਪ ਦੂਜੀ ਚੀਜ਼ ਆ ਜਾਂਦੀ। ਆ ਪਾਣੀ ਦਾ ਕੋਈ ਬਰਤਨ ਭਰਿਆ ਪਿਆ ਹੋਵੇ, ਵਿੱਚ ਛੋਟਾ ਜਿਹਾ ਭਾਂਡਾ ਮੂਧਾ ਮਾਰ, ਖਾਲੀ ਭਾਂਡਾ ਮੂਧਾ ਮਾਰ, ਭਰਦਾ ਨਹੀਂ, ਦਬਾਈ ਜਾਓ, ਪਾਣੀ ਅੰਦਰ ਪ੍ਰਵੇਸ਼ ਨਹੀਂ ਕਰਦਾ, ਕਿਉਂਕਿ ਅੰਦਰਲੀ ਹਵਾ ਪਾਣੀ ਨੂੰ ਅੰਦਰ ਲੰਘਣ ਨਹੀਂ ਦਿੰਦੀ। ਪਰ ਥੋੜਾ ਜਿਹਾ ਟੇਢਾ ਕਰ ਦਈਏ, ਪਾਣੀ ਨੂੰ ਅੰਦਰ ਲੰਘ ਜਾਣ ਦੀ ਆਗਿਆ ਦੇ ਦਈਏ, ਰਾਹ ਦੇ ਦਈਏ, ਫਿਰ ਪਾਣੀ ਅੰਦਰ ਲੰਘ ਜਾਂਦਾ, ਹਵਾ ਨੂੰ ਬਾਹਰ ਕੱਢ ਦਿੰਦਾ, ਹਵਾ ਆਪਣੇ ਆਪ ਬਾਹਰ ਹੋ ਜਾਂਦੀ। ਜੀਵਨ ਵਿੱਚ ਕੋਈ ਅੰਮ੍ਰਿਤ ਭਰ ਜਾਵੇ ਤੇ ਵਿਓਹ ਰਹਿ ਹੀ ਨਹੀਂ ਸਕੇ। ਉਹ ਅੰਮ੍ਰਿਤ ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਆਪਣੇ ਸਾਰੇ ਸਰੀਰ ਚ ਸਾਰੇ ਜੀਵਨ ਚ ਭਰ ਲਿਆ। ਇਹ ਤੇ ਉਹਨਾਂ ਨੇ 70 ਤੇ 2 ਦੀ ਗੱਲ ਕੀਤੀ। ਕਈ ਵਾਰੀ ਤਾਂ ਹੈਰਾਨ ਹੋਈਦਾ ਕਿ ਪੁਰਾਣਾ ਵਿਗਿਆਨ ਕਿੱਡਾ ਮੁਕੰਮਲ ਸੀ, ਅੱਜ ਦਾ ਵਿਗਿਆਨ ਆਪਣੀ ਤਰ੍ਹਾਂ ਮਾਣ ਕਰਦਾ। ਇਸ ਸਰੀਰ ਦੇ 72 ਕਰੋੜ ਨਾੜੀ ਤੰਤੂ ਲਿਖੇ ਗਏ ਪੁਰਾਣੇ ਪੁਰਾਣਾ ਵਿੱਚ, ਨਿੱਕੇ ਤੋਂ ਨਿੱਕੇ ਸ਼ਰੀਆਨ ਤੋਂ ਲੈ ਕੇ ਵੱਡੀ ਤੋਂ ਵੱਡੀ ਨਾੜੀ ਤੱਕ, ਜਿਨ੍ਹਾਂ ਵਿੱਚ ਮੁੱਖ ਨਾੜੀਆਂ ਵੱਡੀਆਂ ਜਿਹੜੀਆਂ ਨੇ ਉਹ ਫਿਰ 72 ਗਿਣੀਆਂ। ਭਗਤ ਜੀ ਕਹਿੰਦੇ ਨੇ, ਮੇਰੇ ਸਰੀਰ ਦੀ ਹਰ ਨਾੜੀ ਅੰਮ੍ਰਿਤ ਨਾਲ ਭਰ ਗਈ, ਸਰੀਰ ਦਾ ਰੋਮ ਰੋਮ ਅੰਮ੍ਰਿਤ ਨਾਲ ਭਰ ਗਏ। 70 ਦੋਏ ਭਰੇ ਅੰਮ੍ਰਿਤ ਸਰ, ਲੇਕਿਨ ਹੋਇਆ ਤਦ ਹੈ ਜਦ 10 ਬੈਰਾਗਣ ਮੋਹੇ ਬਸ ਪੀਨੇ। 5 ਗਿਆਨ ਇੰਦਰੇ, 5 ਕਰਮ ਇੰਦਰੇ, ਜਿਹੜੇ ਰਸਾਂ ਵਿੱਚ ਪਏ ਹੋਏ, ਅੱਗੇ ਮੈਂ ਇਹਨਾਂ ਦੇ ਵਸ ਚੱਲਦਾ ਸੀ, ਅੱਗੇ ਮੈਂ ਇਹਨਾਂ ਦੇ ਅਧੀਨ ਸਾਂ, ਕਦੇ ਮੈਂ ਜ਼ਬਾਨ ਦੇ ਅਧੀਨ ਰਿਹਾ, ਕਦੇ ਮੈਂ ਕੰਨਾਂ ਦੇ, ਕਦੇ ਅੱਖਾਂ ਦੇ ਅਧੀਨ ਰਿਹਾ, ਕਦੇ ਮੈਂ ਕਾਮ ਦੇ ਅਧੀਨ ਰਿਹਾ, ਇਹਨਾਂ ਇੰਦਰੀਆਂ ਦੇ ਅਧੀਨ ਸਾਂ, ਇਹਨਾਂ ਦਾ ਗੁਲਾਮ ਸਾਂ। ਲੇਕਿਨ ਗੁਰੂ ਕੀ ਜੁਗਤ ਲੈ ਕੇ ਆਪਣੇ ਆਪ ਨੂੰ ਸਮਝਾ ਕੇ ਮੈਂ ਇਹਨਾਂ 10 ਦੇ 10 ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ, 10 ਬੈਰਾਗਣ ਮੋਹ ਬਸ ਕੀਨੀ, ਵਸ ਕਰ ਲਿਆ ਇਹਨਾਂ 10 ਇੰਦਰੀਆਂ ਨੂੰ। ਤੇ ਇਹਨਾਂ ਨੂੰ ਵਸ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਸਵਾਦਾਂ ਵਿੱਚੋਂ ਪੈਦਾ ਹੋਏ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੁਣ ਉਹਨਾਂ ਦਾ ਨਾਂ ਕੋਈ ਨਹੀਂ ਰਹਿ ਗਿਆ। 5 ਕਾ ਮਿਟ ਨਾਮ, ਉਹਨਾਂ ਦਾ ਨਾਂ ਮਿਟ ਗਿਆ, ਉਹਨਾਂ ਦੀ ਹਸਤੀ ਖਤਮ ਹੁੰਦੀ ਚਲੀ ਗਈ। ਇਹ ਕਾਬੂ ਆ ਗਏ ਤੇ ਉਹ ਮਿਟ ਗਏ, ਜਦ ਉਹ ਮਿਟ ਗਏ ਤੇ ਫਿਰ ਹੁਣ ਬਾਕੀ ਕੁਝ ਤਾਂ ਭਰਨਾ ਸੀ ਨਾ ਇਸ ਜੀਵਨ ਵਿੱਚ, ਵਿਸ਼ੇ ਵਿਕਾਰਾਂ ਦਾ ਕਾਰਨ, ਵਿਓਹ ਦਾ ਕਾਰਨ ਨਿਕਲ ਗਿਆ ਜੀਵਨ ਵਿੱਚੋਂ, ਕੁਝ ਤਾਂ ਭਰਨਾ ਸੀ ਨਾ, ਤੇ ਭਰੇ ਜਾਣ ਵਾਸਤੇ ਜੋ ਪਰਮਲ ਚੀਜ਼ ਸੀ ਉਹ ਸੀ ਨਾਮ ਦਾ ਅੰਮ੍ਰਿਤ। ਉਸ ਰਸ ਨਾਲ ਮੇਰੀਆਂ ਸਾਰੀਆਂ ਨਾੜੀਆਂ, ਮੇਰਾ ਸਾਰਾ ਜੀਵਨ, ਮੇਰਾ ਸਾਰਾ ਸਰੀਰ ਭਰ ਗਿਆ। ਇਹ ਸੱਚ ਕਰਕੇ ਜਾਣਨਾ, ਭਗਤੀ ਦਾ ਰਸ ਨਿਰਾ ਮਨ ਨਹੀਂ ਮਾਣਦਾ, ਤਨ ਵੀ ਮਾਣਦਾ। ਤੁਸੀਂ ਨਿਤਨੇਮੀ ਹੋ, ਕਈ ਵਾਰੀ ਤੁਸੀਂ ਬੈਠੇ ਆ, ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਅੰਮ੍ਰਿਤ ਵੇਲੇ ਜਾ ਕੇ ਥੋੜਾ ਚਿਰ ਵੀ ਚੌਂਕੜਾ ਮਾਰ ਕੇ ਧਿਆਨ ਕਰਨ ਬੈਠਿਆ, ਮਹਿਸੂਸ ਕੀਤਾ ਹੋਵੇਗਾ ਚਰਨਾਹਟ ਆਉਂਦੀ, ਸਰੀਰ ਵਿੱਚ ਚਰਨਾਹਟ ਆਉਂਦੀ, ਉਹ ਆਰੰਭ ਹੁੰਦਾ, ਰਸ ਦਾ ਆਰੰਭ ਹੁੰਦਾ। ਗੁਰਮੁਖ ਇਸ ਰਸ ਨੂੰ ਲਮਕਾ ਲੈਂਦਾ, ਇਹ ਮਨਮੁਖ ਚੱਕ ਕੇ ਛੱਡ ਦਿੰਦਾ। ਇਸ ਰਸ ਦਾ ਝਲਕਾ ਜਲਵਾ ਤਾਂ ਮਿਲ ਜਾਂਦਾ, ਉਦੋਂ ਹੀ ਮਿਲ ਜਾਂਦਾ ਜਦ ਕੋਈ ਬੰਦਾ ਥੋੜਾ ਜਿਹਾ ਮਹਾਪਾਪੀ ਲੋਕਾਂ ਨੂੰ ਵੇਖਿਆ, ਗੁਰੂ ਕੀ ਸਰਦਲ ਤੇ ਮੱਥਾ ਟੇਕਦਿਆਂ ਕਈ ਵਾਰੀ ਉਹ ਵੀ ਚੁਣਚੜੀ ਲੈਂਦੇ, ਉਹ ਵੀ ਇੱਕ ਥਰਾਟ ਮਹਿਸੂਸ ਕਰਦੇ ਨੇ, ਚੁਣਚੁਣਾਹਟ ਜੀ ਜੀਵਨ ਚ ਮਹਿਸੂਸ ਕਰਦੇ ਨੇ, ਰਸ ਤਾਂ ਆ ਜਾਂਦਾ ਲੇਕਿਨ ਦੂਜੇ ਰਸਾਂ ਚ ਫਸੇ ਹੋਣ ਕਰਕੇ ਉਹ ਇਸ ਰਸ ਨੂੰ ਮਾਣ ਕੇ ਵੀ ਛੱਡ ਜਾਂਦੇ। ਗੁਰਮੁਖ ਵੇਖਦਾ ਰਸ ਨੂੰ, ਉਹ ਕਹਿੰਦਾ ਫਿਰ ਇਹ ਛੱਡਣ ਵਾਲੀ ਚੀਜ਼ ਤਾਂ ਹੈ ਨਹੀਂ, ਸਾਰੇ ਸਰੀਰ ਦੇ ਅੰਦਰ ਇੱਕ ਨਿੱਕੀ ਜੀ ਮਿੱਠੀ ਜੀ ਕੰਬਣੀ ਛੇੜ ਕੇ ਮਾਲਕ ਉਹ ਰਸ ਦਰਸਾਉਂਦੇ ਨੇ ਆਪਣੇ ਭਗਤ ਨੂੰ। ਭਗਤ ਜੀ ਕਹਿੰਦੇ ਨੇ, ਉਹ ਰਸ ਮੈਂ ਵੇਖਿਆ ਤੇ ਫਿਰ ਲੈ ਹੀ ਲਿਆ, ਮਾਣ ਹੀ ਲਿਆ, ਫਿਰ ਉਸ ਨੂੰ ਆਪਣੇ ਜੀਵਨ ਚ ਰਚਾ ਹੀ ਲਿਆ। 70 ਦੋਏ ਭਰੇ ਅੰਮ੍ਰਿਤ ਸਰ, ਦਿੱਖ ਤੋਂ ਮਾਰ ਕਢਾਵ, ਹੁਣ ਮੈਂ ਇਸ ਤੋਂ ਪਿਛਾ ਆਉਣ ਨੂੰ ਤਿਆਰ ਨਹੀਂ। ਵੈਸੇ ਤਾਂ ਗਿਆਨੀ ਦੂਜਾ ਅਰਥ ਵੀ ਕਰਦੇ ਨੇ, ਕਹਿੰਦੇ ਨੇ ਹੁਣ ਮੈਨੂੰ ਦੁਬਾਰਾ ਜੰਮਣ ਦੀ ਲੋੜ ਨਹੀਂ, ਪਾਛੇ ਔਰ ਬੌਰ ਨਾ ਆਵਣ ਪਾਵੋ, ਹੁਣ ਮੈਨੂੰ ਮੁੜ ਕੇ ਪਿਛਾ ਆਉਣ ਦੀ ਲੋੜ ਨਹੀਂ ਪਏਗੀ। ਲੇਕਿਨ ਇੱਕ ਸੂਝਵਾਨ ਵਿਚਾਰਵਾਨ ਇਹ ਵੀ ਅਰਥ ਦਿੰਦੇ ਨੇ, ਉਹ ਕਹਿੰਦੇ ਨੇ ਹੁਣ ਇਸ ਤੋਂ ਪਿਛਾ ਮੈਂ ਮੁੜਨ ਨੂੰ ਤਿਆਰ ਨਹੀਂ, ਪਾਛੇ ਬੌਰ ਨਾ ਆਵਣ ਪਾਵੋ, ਜੋ ਅਵਸਥਾ ਮੈਨੂੰ ਮਿਲ ਚੁੱਕੀ ਏ ਮੈਂ ਇਸ ਤੋਂ ਪਿਛਾ ਹਟਣ ਨੂੰ ਤਿਆਰ ਨਹੀਂ। ਹੁਣ ਇੱਕ ਬੰਦੇ ਨੂੰ ਅੰਮ੍ਰਿਤ ਦਾ ਰਸ ਹੀ ਨਾ ਆਇਆ ਹੋਵੇ ਤੇ ਉਹਦੇ ਵਸ ਦੀ ਗੱਲ ਨਹੀਂ, ਅੰਮ੍ਰਿਤ ਛਕ ਲਿਆ ਹੋਵੇ, ਅੰਮ੍ਰਿਤ ਦਾ ਰਸ ਨਾ ਆਇਆ, ਉਹ ਗੱਲ ਹੋਰ ਹੈ। ਲੇਕਿਨ ਜਿਸ ਬੰਦੇ ਨੂੰ ਬਾਣੀ ਪੜ੍ਹਨ ਦਾ
ਨਾਮ ਜਪਣ ਦਾ ਅੰਮ੍ਰਿਤ ਛੱਕ ਕੇ ਰਹਿਤ ਬਹਿਤ ਰੱਖਣ ਦਾ ਰਸ ਆ ਗਿਆ, ਉਹ ਰਹਿਤਾਂ ਨੂੰ ਕਿਵੇਂ ਛੱਡੇਗਾ, ਉਹ ਬਾਣੀ ਨੂੰ ਕਿਵੇਂ ਛੱਡੇਗਾ, ਉਹ ਨਾਮ ਨੂੰ ਕਿਵੇਂ ਛੱਡੇਗਾ? ਬੜਾ ਮੂਰਖ ਹੋਵੇਗਾ ਜੇ ਛੱਡੇਗਾ। ਜਾਂ ਤਾਂ ਉਹਨੇ ਰਸ ਮਾਣਿਆ ਹੀ ਨਹੀਂ ਤਾਂ ਏਡਾ ਕੀਮਤੀ ਰਸ ਆ ਜਾਣ ਤੋਂ ਬਾਅਦ ਉਹਨੂੰ ਛੱਡ ਦੇਵੇ, ਕੌਣ ਐਸਾ ਕਮਲਾਪਣ ਕਰੇਗਾ? ਭਗਤ ਜੀ ਕਹਿੰਦੇ ਨੇ ਮੈਂ ਇਸ ਅਵਸਥਾ ਤੋਂ ਪਿਛਾ ਹਟਣ ਨੂੰ ਤਿਆਰ ਨਹੀਂ, ਥੱਲੇ ਆਉਣ ਨੂੰ ਤਿਆਰ ਨਹੀਂ, ਜੋ ਰਸ ਆਇਆ ਜੋ ਇਹ ਕਦਮ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਮੈਂ। ਬੇਬੇ ਨਾਨਕੀ ਜੀ, ਧੰਨ ਗੁਰੂ ਨਾਨਕ ਦੇ ਵੱਡੇ ਭੈਣ ਜੀ, ਧੰਨ ਗੁਰੂ ਨਾਨਕ ਆਏ ਸੁਲਤਾਨਪੁਰ ਤੇ ਆ ਕੇ ਚਲੇ ਗਏ। ਇਹਨਾਂ ਦੀ ਸ਼ਰੀਕੇ ਚੋਂ ਜਠਾਣੀ ਆਈ, ਕਹਿਣ ਲੱਗੀ ਨਾਨਕੀ ਤੇਰਾ ਵੀਰ ਆਇਆ ਸੀ? ਬੇਬੇ ਜੀ ਕਹਿਣ ਲੱਗੇ ਹਾਂ ਆਏ ਸਨ। ਕਹਿਣ ਲੱਗੀ ਫਿਰ ਭਰਾ ਆਇਆ? ਸੁਣਿਆ ਸਾਰੇ ਨਗਰ ਵਾਲਿਆਂ ਨੇ ਬੜੇ ਪਿਆਰ ਕੀਤੇ, ਬੜੇ ਚਰਚਾ ਕੀਤੀਆਂ, ਬੜੀਆਂ ਭਗਤੀ ਦੀਆਂ ਗੱਲਾਂ ਹੋਈਆਂ, ਤੂੰ ਵੀ ਬਹੁਤ ਨੇੜੇ ਰਹੀ ਹੈ, ਤੇਰੇ ਤਾਂ ਘਰ ਵਿਚ ਰਿਹਾ। ਕਹਿਣ ਲੱਗੀ ਹਾਂ ਭੈਣ ਜੀ, ਇਸ ਘਰ ਵਿਚ ਹੀ ਰਿਹਾ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਤੇਰੇ ਭਰਾ ਦੇ ਕੋਈ ਚਰਨੀ ਲੱਗ ਜਾਵੇ ਨਾ, ਉਹਦੀ ਗਰੀਬੀ ਕੰਗਾਲੀ ਕੱਟੀ ਜਾਂਦੀ। ਬੜੀਆਂ ਕਹਾਣੀਆਂ ਸੁਣੀਆਂ ਨੇ, ਜਿਹੜੇ ਭੁੱਖੇ ਨੰਗੇ ਤੇਰੇ ਵੀਰ ਦੇ ਪੈਰੀਂ ਆ ਕੇ ਪੈ ਗਏ, ਉਹਨਾਂ ਦੀ ਭੁੱਖ ਮਿਟ ਗਈ। ਬੇਬੇ ਨਾਨਕੀ ਜੀ ਕਹਿਣ ਲੱਗੇ ਸੁਣਿਆ ਤਾਂ ਮੈਂ ਵੀ ਬੜਾ, ਵਾਕਈ ਭੁੱਖੇ ਨੰਗੇ ਜਦੋਂ ਇੱਥੇ ਮੋਦੀ ਖਾਨੇ ਸੇਵਾ ਕਰਨ ਸਨ, ਕਈਆਂ ਦੀ ਕੰਗਾਲੀ ਕੱਟ ਛੱਡੀ, ਔਰ ਮੋਦੀ ਖਾਨੇ 'ਚ ਫਰਕ ਵੀ ਕੋਈ ਨਾ ਪੈਣ ਦਿੱਤਾ, ਕਈਆਂ ਦੇ ਘਰ ਭਰ ਦਿੱਤੇ, ਇੱਥੇ ਘਾਟਾ ਫਿਰ ਵੀ ਕੋਈ ਨਾ ਪਿਆ। ਕਹਿਣ ਲੱਗੀ ਉਹ ਤਾਂ ਵੇਖਿਆ, ਸਾਰਿਆਂ ਨੂੰ ਪਤਾ ਹੀ ਏ, ਇੱਕ ਗੱਲ ਹੋਰ ਵੀ ਸੁਣੀ ਏ, ਸੁਣਿਆ ਏ ਜੇ ਕੋੜੇ ਉਹਦੇ ਚਰਨੀ ਪੈ ਗਏ, ਰੋਮ ਰੋਮ ਦੇ ਰੋਗੀ ਉਹਦੇ ਚਰਨੀ ਪੈ ਗਏ ਨੇ ਤੇ ਉਹਨਾਂ ਦੇ ਸਰੀਰ ਕੰਚਨ ਵਰਗੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਬਹੁਤ ਕੁਝ ਸੁਣਿਆ, ਮਰਦਾਨਾ ਕਈ ਕਥਾ ਸੁਣਾਉਂਦਾ, ਲੋਕਾਂ ਕੋਲੋਂ ਬੜੀਆਂ ਸੁਣੀਆਂ ਨੇ, ਮਹਾਰੋਗਾਂ ਦੇ ਪੱਕੇ ਰੋਗੀ ਮੇਰੇ ਵੀਰ ਦੇ ਚਰਨੀ ਲੱਗ ਕੇ ਬਿਲਕੁਲ ਸਹੀ ਹੋ ਗਏ, ਠੀਕ ਹੋ ਗਏ। ਔਰ ਭੈਣ ਜੀ ਮੈਂ ਤਾਂ ਇਹ ਵੀ ਸੁਣਿਆ ਏ ਕਿ ਮੇਰੇ ਵੀਰ ਦੇ ਪੈਰੀ ਜਿਹੜਾ ਲੱਗਿਆ ਉਹਦੇ ਅੰਦਰ ਦੇ ਰੋਗ ਵੀ ਖਤਮ ਹੋ ਗਏ, ਬਾਹਰ ਦੇ ਰੋਗ ਤਾਂ ਮਿਟਦੇ ਵੇਖੇ ਸੁਣੇ ਤੁਸਾਂ ਆਸਾਂ, ਅੰਦਰਲੇ ਰੋਗ ਵੀ ਮਿਟ ਜਾਂਦੇ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਜਿਨ੍ਹਾਂ ਦਾ ਬੂਟਾ ਨਹੀਂ ਲੱਗਦਾ, ਜਿਨ੍ਹਾਂ ਦੇ ਘਰ ਬੱਚਾ ਕੋਈ ਨਹੀਂ ਹੁੰਦਾ, ਤੇਰੇ ਵੀਰ ਦੇ ਪੈਰੀ ਪੈ ਜਾਣ ਤੇ ਉਹਨਾਂ ਦੇ ਘਰ ਭਰ ਜਾਂਦੇ ਨੇ, ਚਲਕਾਰੀਆਂ ਨਾਲ, ਖੁਸ਼ੀਆਂ ਨਾਲ, ਉਹਨਾਂ ਦੇ ਪਰਿਵਾਰਾਂ ਵਿੱਚ ਖੇੜੇ ਆ ਜਾਂਦੇ ਨੇ, ਪੁੱਤਰਾਂ ਵਾਲੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਇਹ ਵੀ ਸੁਣਿਆ ਕਈਆਂ ਦੇ ਘਰ ਮੇਰੇ ਵੀਰ ਦੇ ਚਰਨਾਂ ਤੋਂ ਸੋ ਪ੍ਰਾਪਤ ਕਰਕੇ ਬੂਟੇ ਲੱਗੇ, ਉਹਨਾਂ ਦੀ ਵੇਲ ਤੁਰੀ। ਹੁਣ ਇੱਥੇ ਆ ਕੇ ਜਠਾਣੀ ਜਿਹੜੀ ਗੱਲ ਕਹਿਣਾ ਚਾਹੁੰਦੀ, ਸੰਸਾਰੀ ਸ਼ਰੀਕਨ ਹੈ ਨਾ, ਕਹਿਣ ਲੱਗੀ ਨਾਨਕੀ ਮੈਂ ਇਸੇ ਗੱਲ ਤੇ ਹੈਰਾਨ ਹੁੰਦੀ ਹਾਂ, ਤੇਰਾ ਭਰਾ ਹੈ, ਤੇਰਾ ਛੋਟਾ ਭਰਾ ਹੈ, ਤੇਰੇ ਨਾਲ ਪਿਆਰ ਵੀ ਅੱਧਦਾ ਕਰਦਾ, ਮੈਨੂੰ ਇਹ ਸਮਝ ਨਹੀਂ ਆਉਂਦੀ, ਲੋਕਾਂ ਨੂੰ ਉਹ ਭਰਦਾ ਫਿਰਦਾ ਹੈ, ਤੇਰੇ ਬਾਰੇ ਉਹਨੂੰ ਪਤਾ ਨਹੀਂ ਵੀ ਤੇਰੀ ਗੋਦ ਖਾਲੀ। ਧਿਆਨ ਦੇ, ਬੇਬੇ ਨਾਨਕੀ ਦਾ ਆਪਣਾ ਬੱਚਾ ਕੋਈ ਨਹੀਂ, ਭਾਈ ਜੈ ਰਾਮ ਦੇ ਘਰ ਬੱਚਾ ਨਹੀਂ, ਉਹਨੂੰ ਇਹ ਨਹੀਂ ਪਤਾ ਮੇਰੀ ਭੈਣ ਦੀ ਗੋਦ ਖਾਲੀ ਹੈ। ਭੈਣ ਨਾਨਕੀ ਨੇ ਝਟਕਾ ਖਾਧਾ, ਆਵਾਜ਼ ਮਾਰੀ, ਸ੍ਰੀ ਚੰਦ ਦੌੜਿਆ ਆਇਆ, ਬਾਬਾ ਸ੍ਰੀ ਚੰਦ ਦੌੜਿਆ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੀ ਆ ਕੀ ਮੇਰੀ ਗੋਦ ਖਾਲੀ? ਮੈਂ ਤਾਂ ਮੂੰਹ ਆਖਿਆ ਵੀ ਨਹੀਂ ਸੀ, ਅਚਾਨਕ ਜਾਣ ਲੱਗਾ, ਕਹਿਣ ਲੱਗਾ ਬੇਬੇ, ਮੇਰਾ ਵੀਰ ਕਹਿਣ ਲੱਗਾ ਬੇਬੇ ਆ ਜਿਹੜਾ ਪਹਿਲਾ ਪੁੱਤਰ ਹੈ ਨਾ, ਇਹ ਤਾਂ ਮੈਂ ਤੇਰੀ ਝੋਲੀ ਪਾਇਆ, ਇਹ ਤਾਂ ਤੇਰੇ ਕੋਲ ਰਵੇ, ਮੇਰੀ ਗੋਦੀ ਤਾਂ ਭਰ ਗਿਆ ਪਹਿਲਾਂ ਹੀ, ਕੁੱਖ ਤੋਂ ਜੰਮਿਆ ਕਿ ਉਧਰੋਂ ਆਇਆ, ਗੱਲ ਤਾਂ ਇੱਕੋ ਹੀ ਹੈ, ਪਿਆਰ ਮੈਨੂੰ ਪੂਰਾ ਦਿੰਦਾ ਹੈ, ਪਿਆਰ ਮੈਥੋਂ ਪੂਰਾ ਲੈ, ਪੁੱਤਰਾਂ ਨਾਲੋਂ ਲੋਕਾਂ ਨੇ ਪੁੱਤਰਾਂ ਤੋਂ ਇੰਨਾ ਪਿਆਰ ਨਹੀਂ ਲਿਆ ਹੋਣਾ ਜਿੰਨਾ ਮੈਂ ਇਸ ਪੁੱਤਰ ਤੋਂ ਪਿਆਰ ਲਿਆ, ਮੇਰਾ ਪੁੱਤਰ ਸ੍ਰੀ ਚੰਦ, ਤੂੰ ਕਿਵੇਂ ਕਹਿਤਾ ਮੇਰੀ ਗੋਦ ਖਾਲੀ ਹੈ ਤੇ ਭਰਾ ਨੂੰ ਨਜ਼ਰ ਨਹੀਂ ਆਉਂਦੀ? ਮੇਰੇ ਭਰਾ ਨੂੰ ਨਜ਼ਰ ਆਈ ਤੇ ਉਹਨੇ ਭਰ ਦਿੱਤੀ ਸੀ, ਆਪਣਾ ਪੁੱਤਰ ਮੇਰੀ ਝੋਲੀ ਪਾ ਦਿੱਤਾ। ਜਠਾਣੀ ਕਹਿਣ ਲੱਗੀ ਫੇਰ ਵੀ ਜੇ ਤੇਰੀ ਕੁੱਖ ਤੋਂ ਪੁੱਤਰ ਹੋ ਜਾਵੇ ਉਹਨੂੰ ਕੀ ਫਰਕ ਪੈਂਦਾ, ਤੂੰ ਹੀ ਮੰਗ ਵੇਖੀ, ਜੇ ਹੁਣ ਆਵੇ ਤੇ ਮੈਂ ਤੈਨੂੰ ਕਹਾਂਗੀ ਹੁਣ ਆਵੇ ਤੇ ਉਹਨੂੰ ਕਵੀ ਕਿ ਵੀਰ ਇਹ ਵੀ ਪੁੱਤਰ ਹੈ, ਇਹ ਵੀ ਮੇਰਾ ਹੈ, ਤੇਰਾ ਹੋਇਆ ਕਿ ਮੇਰਾ ਹੋਇਆ, ਤੂੰ ਮੇਰੀ ਝੋਲੀ ਪਾ ਤਾਂ ਮੇਰਾ ਹੋਇਆ, ਪਰ ਇੰਜ ਕਰ ਇੱਕ ਪੁੱਤਰ ਹੋਰ ਬਖਸ਼, ਇਸ ਕੁੱਖ ਤੋਂ ਇੱਕ ਪੁੱਤਰ ਬਖਸ਼ ਦੇ। ਬੇਬੇ ਨਾਨਕੀ ਜੀ ਮੁਸਕਰਾ ਪਏ, ਕਹਿਣ ਲੱਗੇ ਭੈਣ ਜੀ ਇਹ ਮੈਥੋਂ ਨਹੀਂ ਹੋਣਾ, ਕਿਉਂਕਿ ਲੋਕ ਮੇਰੇ ਵੀਰ ਨੂੰ ਪੂਜਦੇ ਨੇ, ਆਪਣੇ ਆਪਣੇ ਢੰਗ ਨਾਲ ਪੂਜਦੇ ਨੇ, ਮੈਂ ਆਪਣੇ ਢੰਗ ਨਾਲ ਪੂਜਿਆ, ਮੇਰਾ ਵੀਰ ਜਦੋਂ ਵੀ ਆਇਆ ਮੈਂ ਆਪਣੇ ਵੀਰ ਤੋਂ ਝੋਲੀ ਫੈਲਾ ਕੇ ਮੰਗਦੀ ਜ਼ਰੂਰ ਆਏ, ਨਾ ਸਮਝੀ ਕਿ ਮੈਂ ਮੰਗਦੀ ਨਹੀਂ, ਪਰ ਜਦੋਂ ਵੀ ਮੰਗਦੀ ਹਾਂ ਮੈਂ ਮੰਗਣੀ ਆ ਵੀਰ ਇਸ ਝੋਲੀ ਵਿੱਚ ਹੋਰ ਭਗਤੀ ਦਾ ਦਾਨ ਪਾ ਜਾ, ਹੋਰ ਨਾਮ ਦਾ ਰਸ ਪਾ ਜਾ, ਜਿਹੜਾ ਰਸ ਮੈਨੂੰ ਤੂੰ ਬਖਸ਼ਿਆ ਹੈ ਕਿਤੇ ਟੁੱਟ ਨਾ ਜਾਵੇ, ਘੱਟ ਨਾ ਜਾਵੇ, ਖੁੱਟ ਨਾ ਜਾਵੇ, ਮੈਂ ਇਸ ਰਸ ਤੋਂ ਟੁੱਟਣਾ ਨਹੀਂ ਚਾਹੁੰਦੀ, ਮਤ ਕਿਤੇ ਸੰਸਾਰੀ ਬਿਰਤੀਆਂ ਚ ਫਸ ਕੇ
ਜਿਹੜਾ ਰਸਤੇ ਨਾਮ ਦੇ ਰਸ ਨਾਲ ਤੂੰ ਮੈਨੂੰ ਜੋੜਿਆ ਇਹ ਕਿਤੇ ਮੇਰਾ ਖੁੱਟ ਨਾ ਜਾ। ਜਿਨ੍ਹਾਂ ਨੂੰ ਰਸ ਆਏ ਉਹਨੂੰ ਰਸ ਆ ਚੁੱਕਾ ਹੈ ਨਾਮ ਦਾ। ਕਹਿਣ ਲੱਗੀ ਭੈਣ ਮੈਂ ਆਪਣੇ ਵੀਰ ਨੂੰ ਸਦਾ ਗੁਰੂ ਕਰਕੇ ਜਾਣੇ। ਬਿਰਤੀ ਦੀ ਗੱਲ ਹੈ, ਦ੍ਰਿਸ਼ਟੀ ਦੀ ਗੱਲ ਹੈ। ਅਸਾਂ ਵੀ ਨਿਤ ਗੁਰੂ ਨਾਲ ਸਾਂਝ ਪਾਈ ਹੋਵੇਗੀ, ਲੇਕਿਨ ਆਮ ਤੌਰ ਤੇ ਸੰਸਾਰੀ ਪਦਾਰਥ ਮੰਗੇ ਹੋਣ। ਜਦੋਂ ਵੀ ਝੋਲੀ ਅੱਡੀ ਹੋਵੇਗੀ ਸੰਸਾਰ ਦੀਆਂ ਚੀਜ਼ਾਂ ਮੰਗੀਆਂ ਹੋਣਗੀਆਂ। ਹਾਲਾਂਕਿ ਅਰਦਾਸ ਰੋਜ਼ ਕਰਨੇ ਆ, ਉਹਦੇ ਚ ਤਾਂ ਇਹ ਪੜ੍ਹਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਇਹ ਤਾਂ ਤੁਹਾਡੀ ਪੱਕੀ ਅਰਦਾਸ ਹੈ ਨਾ, ਇਹਦੇ ਬਿਨਾਂ ਤੁਹਾਡੀ ਅਰਦਾਸ ਪੂਰੀ ਹੁੰਦੀ ਨਹੀਂ। ਇਹ ਤੋਂ ਬਾਅਦ ਤੁਸੀਂ ਜੋ ਮੰਗੀ ਜਾਓ, ਪੁੱਤਰ ਦਾਨ, ਕੋਠੀ ਦਾਨ, ਕਾਰ ਦਾਨ, ਜੋ ਮਰਜ਼ੀ ਮੰਗੀ ਜਾਓ, ਤੁਹਾਡੀ ਆਪਣੀ ਮਨਮੰਨੀ ਅਰਦਾਸ। ਜੋ ਗੁਰਮਤਿ ਦੀ ਅਰਦਾਸ ਆ ਉਹ ਤਾਂ ਇਹ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਸੁਖਾਲੀ ਸਵਾਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ। ਸਾਡੀ ਤਾਂ ਮੰਗ ਇੱਥੇ, ਅਰਦਾਸ ਸਾਡੀ ਦਾ ਮੁੱਖ ਧੁਰਾ ਹੀ ਇੱਥੇ, ਗੁਰਸਿੱਖ ਦੀ ਮੰਗ ਹੀ ਇੱਥੇ ਖੜੀ। ਇਦੋਂ ਅਗਾਂਹ ਤਾਂ ਫਾਲਤੂ ਮੰਗਾਂ ਨੇ, ਬੇਕਾਰ ਦੀਆਂ ਮੰਗਾਂ ਨੇ, ਕਿਉਂਕਿ ਇਹਨਾਂ ਚ ਰਸ ਆ ਜਾਣਾ, ਦੂਜੀਆਂ ਮੰਗਾਂ ਨਾਲ ਕਈ ਵਾਰੀ ਬੇਰਸੀ ਪੈਦਾ ਹੋ ਜਾਂਦੀ। ਭਗਤ ਨਾਮਦੇਵ ਜੀ ਨੂੰ ਰਸ ਆਇਆ ਤੇ ਉਹ ਕਹਿੰਦੇ ਨੇ ਮੈਂ ਹੁਣ ਇਸ ਤੋਂ ਪਿਛਾਟਣ ਨੂੰ ਤਿਆਰ ਨਹੀਂ। ਪਾਛੇ ਬੌਰ ਨਾ ਆਵਣ ਪਾਵੋ, ਅੰਮ੍ਰਿਤ ਬਾਣੀ ਘੱਟਦੇ ਉਚਰੋ, ਪ੍ਰਭੂ ਦੀ ਬਾਤ, ਪ੍ਰਭੂ ਦੀ ਗੱਲ, ਪ੍ਰਭੂ ਦੀ ਬਾਣੀ ਮੈਂ ਆਪਣੇ ਹਿਰਦੇ ਵਿੱਚੋਂ ਉਚਰਦਾ ਹਾਂ। ਆਤਮ ਕੋ ਸਮਝਾਵੋ, ਆਪਣੇ ਮਨ ਨੂੰ ਸਮਝਾਈ ਰੱਖਦਾ, ਵੇਖੀ ਕਿਤੇ ਇਸ ਅਵਸਥਾ ਤੋਂ ਥੱਲੇ ਡਿੱਗਣਾ ਪਵੇ, ਇਸ ਅਵਸਥਾ ਤੋਂ ਪਿਛਾ ਨਾ ਡਿੱਗ ਪਵੇ, ਕਿਤੇ ਪਰਤ ਨਾ ਜਾਵੀ ਪਿਛਾ। ਬੜੀ ਮੁਸ਼ਕਲ ਨਾਲ ਕਹਿੰਦੇ ਨੇ ਬੱਜਰ ਕੁਠਾਰ ਮੋਹੇ ਹੈ ਛੀਨਾ, ਕਰ ਮਿੰਨਤ ਲੱਗ ਪਾਵੋ। ਇੱਥੇ ਇੱਕ ਸਾਖੀ ਦਾ ਜ਼ਿਕਰ ਛੋਟਾ ਜਿਹਾ। ਪਰਸ਼ੁਰਾਮ ਸੁਣਿਆ ਵੀ ਮੇਰਾ ਤਨਖ ਰਾਮ ਨੇ ਤੋੜ ਦਿੱਤਾ, ਉਹਨੇ ਕੁਹਾੜਾ ਚੁੱਕ ਲਿਆ, ਮੈਂ ਖੱਤਰੀ ਕੋਈ ਨੀ ਰਹਿਣ ਦੇ, ਮੈਂ ਛੱਤਰੀ ਸਾਰੇ ਮਾਰ ਦੇਣੇ। ਕੁਹਾੜਾ ਚੁੱਕ ਲਿਆ, ਘਬਰਾ

ਤੋੜ ਬੈਠੇ ਤੁਹਾਡਾ ਉਹ ਗਾਂਢੀ ਤਨਖ ਮੇਰੇ ਕੋਲੋਂ ਗਲਤੀ ਨਾਲ ਟੁੱਟ ਗਿਆ ਮੈਂ ਤੁਹਾਡੇ ਕੋਲ ਖਿਮਾ ਚਾਹੁੰਦਾ ਇਹ ਨਿਮਰਤਾ ਦੇ ਬਚਨ ਰਾਮ ਦੀ ਬੋਲੀ ਨਿਮਰਤਾ ਦੇ ਬਚਨ ਪਰਸ਼ੁਰਾਮ ਦਾ ਉੱਠਿਆ ਹੋਇਆ ਹੱਥ ਥੱਲੇ ਆਉਂਦਾ ਚਲਾ ਗਿਆ ਘੋੜਾ ਧਰਤੀ ਤੇ ਆ ਲੱਗਾ ਰਾਮ ਜੀ ਨੇ ਪੋਲੇ ਹੱਥਾਂ ਦੇ ਨਾਲ ਉਹ ਘੋੜਾ ਦੇ ਹੱਥੋਂ ਫੜ ਲਿਆ ਇਹ ਸਾਖੀ ਬੜੀ ਪ੍ਰਸਿੱਧ ਹੈ ਕਿ ਬੜੀ ਨਿਮਰਤਾ ਤੇ ਪਿਆਰ ਨਾਲ ਰਾਮ ਜੀ ਨੇ ਉਹਦਾ ਕ੍ਰੋਧ ਸ਼ਾਂਤ ਕੀਤਾ ਭਗਤ ਨਾਮਦੇਵ ਜੀ ਇੱਥੇ ਕਹਿੰਦੇ ਨੇ ਕਿ ਮੈਂ ਮਿੰਨਤ ਕਰਕੇ ਪੈਰੀ ਪੈ ਕੇ ਉਹ ਬੱਜਰ ਕੁਠਾਰ ਜਿਹੜਾ ਰਾਮ ਜੀ ਨੇ ਪਰਸ਼ੁਰਾਮ ਦੇ ਹੱਥੋਂ ਖੋਹ ਲਿਆ ਸੀ ਮੇਰੇ ਤੇ ਜਿਹੜੀਆਂ ਤਾਕਤਾਂ ਨੇ ਤਬਾਹੀ ਮਚਾਈ ਹੋਈ ਸੀ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਗੁਰੂ ਕੀ ਬਖਸ਼ੀ ਨਿਮਰਤਾ ਨਾਲ ਮੈਂ ਉਹਨਾਂ ਦੀ ਤਾਕਤ ਖਤਮ ਕਰ ਦਿੱਤੀ ਵਿਕਾਰਾਂ ਦੀ ਸ਼ਕਤੀ ਖਤਮ ਕਰਕੇ ਉਸੇ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਮੈਂ ਉਹਨਾਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢ ਦਿੱਤਾ ਹੈ ਅੰਮ੍ਰਿਤ ਵਾਸਤੇ ਥਾਂ ਬਣਾ ਲਈ ਬੱਜਰ ਕੁਠਾਰ ਉਹ ਖਤਰਨਾਕ ਕੁਹਾੜਾ ਕੁਠਾਰ ਕੁਹਾੜੇ ਕੁਹਾੜੇ ਨੂੰ ਕਹਿੰਦੇ ਮੋਹੇ ਹੈ ਛੀਨਾ ਮੈਂ ਖੋਲਿਆ ਕਰ ਮਿੰਨਤ ਲੱਗ ਪਾਵੋ ਨਿਮਰਤਾ ਨਾਲ ਪਿਆਰ ਨਾਲ ਤੇ ਹੁਣ ਤਾਂ ਮੇਰੀ ਸਾਂਝ ਕਿਹਨਾਂ ਨਾਲ ਬਣੀ ਹੈ ਰਸ ਲੈਣ ਵਾਸਤੇ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਰੱਬ ਦੇ ਪਿਆਰ ਵਾਲਿਆਂ ਦਾ ਹੀ ਅਦਬ ਕਰਦਾ ਉਹਨਾਂ ਦਾ ਹੀ ਭੈ ਮੰਨਦਾ ਤੇ ਉਹਨਾਂ ਦਾ ਹੀ ਸੇਵਕ ਹਾਂ ਮਾਇਆ ਜਿਸ ਦੇ ਵਿੱਚ ਆਮ ਤੌਰ ਤੇ ਬੰਦਾ ਫਸਿਆ ਬੇਰਸੀ ਪੈਦਾ ਕਰ ਪੈਂਦਾ ਹੈ ਰੱਬ ਤੋਂ ਟੁੱਟ ਜਾਂਦਾ ਹੈ ਸੱਤ ਰਸ ਤੋਂ ਟੁੱਟ ਜਾਂਦਾ ਹੈ ਭਗਤ ਜੀ ਕਹਿੰਦੇ ਨੇ ਇਸ ਬੇਰਸੀ ਤੋਂ ਬਚਣ ਵਾਸਤੇ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਾ ਲਪਟਾ ਸੰਸਾਰ ਦੀਆਂ ਬੇਰਸੀਆਂ ਤੋਂ ਛੋਟੇ ਛੋਟੇ ਰਸਾਂ ਤੋਂ ਪੈਦਾ ਹੋਣ ਵਾਲੀ ਬੇਰਸੀਆਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਮਾਇਆ ਦੇ ਚੱਕਰ ਵਿੱਚ ਨਾ ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵੋ ਇਹ ਜਿਹੜਾ ਮੁੜ ਮੁੜ ਕੇ ਜਨਮ ਲੈਣਾ ਹੈ ਨਾ ਇਹ ਮਾਇਆ ਦਾ ਵੱਡਾ ਕੰਮ ਹੈ ਸਿੱਟਾ ਇਹਦੇ ਚੱਕਰ ਚ ਪੈਣ ਦਾ ਮਤਲਬ ਹੀ ਹੈ ਕਿ ਮੁੜ ਮੁੜ ਕੇ ਜੰਮਣ ਵਿੱਚ ਆਉਣਾ ਤੇ ਮੈਂ ਹੁਣ ਇਸ ਚੱਕਰ ਚ ਨਹੀਂ ਪੈਂਦਾ ਇਹ ਚੱਕਰ ਛੱਡ ਕੇ ਮੈਂ ਪ੍ਰਭੂ ਦੇ ਦਰਸ਼ਨਾਂ ਚ ਲੀਨ ਹੋਣ ਦੀ ਚਾਹ ਲੈ ਕੇ ਅੱਗੇ ਵੱਧ ਰਿਹਾ ਇਤ ਕਰ ਭਗਤ ਕਰੇ ਜੋ ਜਨ ਜਿਹੜੇ ਇਸ ਤਰ੍ਹਾਂ ਭਗਤੀ ਕਰਦੇ ਨੇ ਤਿੰਨ ਭਉ ਸਗਲ ਚੁਕਾਈ ਹੈ ਉਹਨਾਂ ਨੂੰ ਵਿਕਾਰਾਂ ਦਾ ਡਰ ਨਹੀਂ ਰਹਿੰਦਾ ਵਿਸ਼ੇ ਦਾ ਵਿਆਹ ਦਾ ਡਰ ਨਹੀਂ ਰਹਿੰਦਾ ਕਹਿਤ ਨਾਮ ਦਿਓ ਬਾਹਰ ਕਿਆ ਭਰਮੋ ਬਾਹਰ ਕੀ ਭਟਕਣਾ ਬਾਹਰ ਰਸ ਨਹੀਂ ਹਨ ਰਸ ਤੇਰੇ ਅੰਦਰ ਹੈ ਬਾਹਰ ਕਿਆ ਭਰਮੋ ਇਹ ਸੰਜਮ ਹਰ ਪਾਈ ਹੈ ਰੱਬ ਨੂੰ ਮਿਲਣਾ ਹੀ ਉਹਦੇ ਰਸ ਨੂੰ ਪ੍ਰਾਪਤ ਕਰਨਾ ਹੀ ਕਿਵੇਂ ਕਰਨਾ ਸਾਧ ਸੰਗਤ ਕਈ ਵਾਰੀ ਐਸਾ ਵੀ ਹੋਇਆ ਧਰਮ ਦੇ ਮਾਰਗ ਤੇ ਚੱਲੇ ਆ ਰਸ ਨਹੀਂ ਮਿਲਿਆ ਸਵਾਦ ਨਹੀਂ ਆਇਆ ਆਨੰਦ ਨਹੀਂ ਆਇਆ ਉਹਦਾ ਵੀ ਕਾਰਨ ਹੁੰਦਾ ਬਿਰਤੀ ਨਾ ਲਾਉਣ ਦੀ ਗੱਲ ਬਿਰਤੀ ਨਾ ਟਿਕ ਸਕਣ ਦੀ ਗੱਲ ਇੱਕ ਛੋਟੀ ਜੀ ਗੱਲ ਕਹਿੰਦੇ ਨੇ ਕੋਈ ਸਾਧੂ ਆਇਆ ਇਮਾਰਤ ਬਣ ਰਹੀ ਸੀ ਇੱਕ ਬੰਦਾ ਪੱਥਰ ਤੋੜ ਰਿਹਾ ਕਹਿਣ ਲੱਗਾ ਕੀ ਕਰਨਾ ਹੈ ਉਹ ਕਹਿੰਦਾ ਤੈਨੂੰ ਦਿਸਦਾ ਨਹੀਂ ਅੰਨਾ ਹੈ ਪੱਥਰ ਪਿਆ ਤੋੜਨਾ ਸਾਧੂ ਮੁਸਕਰਾ ਕੇ ਅੱਗੇ ਲੰਘ ਗਿਆ ਦੂਜੇ ਕੋਲ ਚਲਾ ਗਿਆ ਕਹਿੰਦਾ ਕੀ ਪਿਆ ਕਰਨਾ ਉਹ ਵੀ ਪੱਥਰ ਤੋੜ ਰਿਹਾ ਕਹਿੰਦਾ ਕੀ ਪਿਆ ਕਰਨਾ ਕਹਿੰਦਾ ਸੰਤ ਜੀ ਢਿੱਡ ਦਾ ਪੁਆੜਾ ਪਿਆ ਕਰਨਾ ਪੇਟ ਦਾ ਪੁਆੜਾ ਪਿਆ ਕਰਨਾ ਕਮਾਈ ਦਾ ਸਾਧਨ ਪਿਆ ਕਰਨਾ ਹੱਸ ਕੇ ਅੱਗੇ ਲੰਘ ਗਿਆ ਤੀਜੇ ਕੋਲ ਚਲੇ ਕਹਿਣ ਲੱਗਾ ਪਿਆਰਿਆ ਕੀ ਪਿਆ ਕਰਨਾ ਕਹਿਣ ਲੱਗਾ ਮਾਂ ਪੁੱਛੋ ਆਓ ਜੀ ਆਇਆਂ ਨੂੰ ਇਹ ਮਹਾਰਾਜ ਭਗਵਾਨ ਦਾ ਘਰ ਬਣਾ ਰਹੇ ਹਾਂ ਮੰਦਰ ਬਣਾ ਰਹੇ ਹਾਂ ਰੱਬ ਦਾ ਘਰ ਬਣ ਰਿਹਾ ਵੇਖੋ ਇੱਥੇ ਲੋਕੀ ਪੂਜਾ ਕਰਨਗੇ ਇੱਥੇ ਰੱਬ ਦੀ ਗੱਲ ਕਰਨਗੇ ਉਹ ਚਾਅ ਨਾਲ ਭਰਿਆ ਹੱਸ ਪਿਆ ਸਾਧੂ ਕਹਿਣ ਲੱਗਾ ਹੱਸਿਆ ਕਿਵੇਂ ਕਹਿਣ ਲੱਗਾ ਬੰਦੇ ਤਿੰਨ ਨੇ ਤਿੰਨੇ ਹੀ ਪੱਥਰ ਤੋੜ ਰਹੇ ਪਰ ਗੱਲ ਤਿੰਨਾਂ ਦੀ ਵੱਖਰੀ ਵੱਖਰੀ ਇੱਕ ਕਹਿੰਦਾ ਢਿੱਡ ਦਾ ਪੁਆੜਾ ਪਿਆ ਕਰਨਾ ਪੇਟ ਭਰਨ ਵਾਸਤੇ ਝੰਝਟ ਪਿਆ ਕਰਨਾ ਧੰਦਾ ਪਿਆ ਕਰਨਾ ਇੱਕ ਕਹਿੰਦਾ ਹੈ ਤੈਨੂੰ ਦਿਸਦਾ ਨਹੀਂ ਅੰਨਾ ਹੈ ਪੱਥਰ ਤੋੜ ਰਹੇ ਉਹਨੂੰ ਸਿਰਫ ਪੱਥਰ ਤੋੜਨੇ ਦਿਸਦੇ ਨੇ ਉਹਨੂੰ ਢਿੱਡ ਭਰਨਾ ਦਿਸਦਾ ਹੈ ਪਰ ਮੈਂ ਵਾਰਨੇ ਜਾਵਾਂ ਤੇਰੇ ਤੋਂ ਤੋੜ ਤਾਂ ਤੂੰ ਵੀ ਪੱਥਰ ਹੀ ਰਿਹਾ ਪਰ ਤੂੰ ਸ਼ਰਧਾ ਤੇ ਪਿਆਰ ਚ ਭਿਜਿਆ ਤੂੰ ਇਹਦੇ ਵਿੱਚੋਂ ਰਸ ਲੈ ਰਹੇ ਇਹਦੇ ਵਿੱਚੋਂ ਸਵਾਦ ਲੈ ਰਹੇ ਮੈਂ ਬਹੁਤ ਬੰਦੇ ਐਸੇ ਵੇਖੇ ਨੇ ਉਹਨਾਂ ਨੂੰ ਪਾਠ ਵੀ ਬੋਝ ਜਾਪਦਾ ਉਹਨਾਂ ਨੂੰ ਬਾਣੀ ਤੇ ਕੀਰਤਨ ਵੀ ਬੋਝ ਜਾਪਦਾ ਲੇਕਿਨ ਕੁਛ ਲੋਕ ਐਸੇ ਵੀ ਹੁੰਦੇ ਨੇ ਉਹ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਕੀਰਤਨ ਵਿੱਚੋਂ ਵੀ ਰਸ ਲੈ ਜਾਂਦੇ ਨੇ ਕਿਉਂਕਿ ਉੱਥੇ ਵੀ ਰੱਬ ਨਾਲ ਰਸਤੇ ਰਹਿੰਦੇ ਉਹ ਆਪਣੇ ਕਾਰ ਵਿਹਾਰ ਚ ਲੱਗੇ ਵੀ ਸਵਾਦ ਲੈ ਜਾਂਦੇ ਰਸ ਲੈਣ ਦੀ ਬਿਰਤੀ ਹੋਣੀ ਚਾਹੀਦੀ ਹੈ ਭਗਤ

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਭਰੀ ਹੈ, ਮੇਰੀ ਜੀਵਨ ਦੀ ਬੇੜੀ ਪਾਪਾਂ ਨਾਲ ਭਰ ਗਈ ਹੈ। ਵਿਸ਼ੇ ਵਿਕਾਰ ਚੁਗਲੀ ਨਿੰਦਾ ਬਖੀਲੀ ਦੇ ਝੱਖੜ ਝੁੱਲ ਰਹੇ ਨੇ। ਹੇ ਪ੍ਰਭੂ ਤੂੰ ਕਿਰਪਾ ਕਰ,

ਭਾਈ ਸਾਹਿਬ ਕਹਿੰਦੇ ਨੇ ਮਤਰੇਈ ਮਾਂ ਨੇ ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ, ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ, ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ।

ਦਾ ਸਿਮਰਨ ਕਰ, ਉਹਦੀ ਭਗਤੀ ਕਰ, ਉਹਨੂੰ ਯਾਦ ਕਰ। ਪਰਮੇਸ਼ਰ ਯਾਰਾ ਦੀਏ ਜਿੰਦੋਂ ਹੋਈਏ ਭਗਤ ਪੁਨੀਤਾ, ਬਾਹਰ ਚੱਲਿਆ ਕਰਨ ਤਪ। 5 ਸਾਲ ਦਾ ਛੋਟਾ ਜਿਹਾ ਬੱਚਾ ਕਹਿੰਦੇ ਨੇ, ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ ਤੇ ਢਾਈਆਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ? ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਪੂੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ ਹੈ।

ਨਾਲ ਲੈ ਕੇ ਕੋਠੇ ਤੇ ਚੜ੍ਹੀ ਹੈ। ਔਰ ਇਸ ਮਕਾਨ ਦੀ ਛੱਤ ਉੱਤੇ ਗੋਹਾ ਪੱਥਣਾ ਸ਼ੁਰੂ ਕੀਤਾ ਇਸਨੇ। ਮਨ ਵਿੱਚ ਖੁਸ਼ ਹੈ ਮੇਰਾ ਬੱਚਾ, ਹੁਣ ਖੇਡਣ ਜੋਗਾ ਹੋ ਗਿਆ। ਇਹਨੇ ਇਹਦੇ ਹੱਥ ਵਿੱਚ ਇੱਕ

ਮਾਂ ਇਸ ਦੇ ਹੱਥੋਂ ਗੈਂਦ ਲੈਂਦੀ ਹੈ, ਦੂਰ ਵਗਾ ਕੇ ਮਾਰਦੀ ਹੈ। ਬੱਚਾ ਭੱਜ ਕੇ ਜਾਂਦਾ, ਗੇਂਦ ਚੁੱਕ ਕੇ ਲਿਆਉਂਦਾ, ਫਿਰ ਮਾਂ ਨੂੰ ਆ ਕੇ ਪਰੇਸ਼ਾਨ ਕਰਦਾ। ਮਾਂ ਫਿਰ ਉਸ ਗੇਂਦ ਨੂੰ ਲੈ ਕੇ ਦੂਰ ਵਗਾਉਂਦੀ ਹੈ, ਬੱਚਾ ਫਿਰ ਭੱਜ ਕੇ ਜਾਂਦਾ। ਇਸ ਪ੍ਰਕਾਰ ਨਾਲੇ ਇਹ ਮਾਂ ਆਪਣਾ ਕੰਮ ਪਈ ਕਰਦੀ ਹੈ, ਨਾਲੇ ਆਪਣੇ ਬੱਚੇ ਨੂੰ ਖੇਡਦਾ ਵੇਖ ਕੇ ਬੜੀ ਖੁਸ਼ ਹੋ ਰਹੀ ਹੈ, ਬਹੁਤ ਪ੍ਰਸੰਨ ਹੋ ਰਹੀ ਹੈ। ਮਨ ਵਿੱਚ ਉਮੰਗ ਹੈ, ਮਨ ਵਿੱਚ ਖੁਸ਼ੀ ਹੈ, ਮੇਰਾ ਬੱਚਾ ਹੁਣ ਖੇਡਣ ਜੋਗਾ ਹੋ ਗਿਆ। ਇਸੇ ਪ੍ਰਕਾਰ ਕੁਝ ਸਮਾਂ ਬੀਤਿਆ। ਇਸ ਵਾਰੀ ਬੱਚੇ ਨੇ ਗੇਂਦ ਲਿਆ ਕੇ ਫਿਰ ਮਾਂ ਨੂੰ ਦਿੱਤੀ। ਮਾਂ ਨੇ ਬੇਧਿਆਨੇ ਹੋ ਕੇ ਉਸੇ ਤਰ੍ਹਾਂ ਫਿਰ ਗੇਂਦ ਵਗਾ ਕੇ ਮਾਰੀ, ਦੂਰ ਸੁੱਟੀ। ਇਸ ਵਾਰੀ ਇਹ ਗੇਂਦ ਜਿਹੜੀ ਸੀ ਬਨੇਰੀ ਨਾਲ ਟਕਰਾ ਕੇ ਥੱਲੇ ਜਾ ਪਈ। ਮਾਂ ਆਪਣੇ ਕੰਮ ਵਿੱਚ ਮਸ਼ਗੂਲ ਹੈ, ਇੱਧਰ ਇਹ ਬੱਚਾ ਪਹਿਲੇ ਵਾਂਗ ਹੀ ਭੱਜਾ ਉਸ ਗੇਂਦ ਦੇ ਪਿੱਛੇ। ਹੁਣ ਬੱਚੇ ਨੂੰ ਕੀ ਪਤਾ ਹੈ ਕਿ ਇਹ ਬਨੇਰੀ ਤੋਂ ਅੱਗੇ ਕੋਠਾ ਖਤਮ ਹੈ। ਛੋਟਾ ਜਿਹਾ ਬਾਲਕ, ਮਾਸੂਮ ਬੱਚਾ ਗੇਂਦ ਦੇ ਪਿੱਛੇ ਭੱਜਿਆ, ਗੇਂਦ ਤੇ ਟਕਰਾ ਕੇ ਬਨੇਰੀ ਨਾਲ ਉਹ ਥੱਲੇ ਡਿੱਗ ਪਈ। ਤੇ ਬੱਚੇ ਨੇ ਜੋ ਹੀ ਗੇਂਦ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ, ਉਹਦਾ ਵੀ ਧਿਆਨ ਚੁੱਕ ਗਿਆ ਤੇ ਬਨੇਰੀ ਨਾਲ ਟਕਰਾ ਕੇ ਉਹ ਵੀ ਧੜਾਮ ਕਰਕੇ ਥੱਲੇ ਜਾ ਪਿਆ। ਮਾਸੂਮ ਬੱਚਾ, ਛੋਟਾ ਜਿਹਾ ਬਾਲਕ, ਫੁੱਲ ਜਿਹਾ ਉਹ ਬੱਚਾ ਟਕਰਾਇਆ ਬਨੇਰੀ ਦੇ ਨਾਲ, ਥੱਲੇ ਜਾ ਡਿੱਗਾ ਔਰ ਡਿੱਗਦੇ ਹੀ ਉਹਦੇ ਪ੍ਰਾਣ ਖਤਮ ਹੋ ਗਏ। ਮਾਂ ਨੇ ਵੇਖਿਆ, ਇਕਦਮ ਕੁਰਲਾਹਟ ਮਚ ਗਈ, ਰੁਦਨ ਸ਼ੁਰੂ ਹੋ ਗਿਆ। ਜਿੱਥੇ ਥੋੜ੍ਹੀ ਦੇਰ ਪਹਿਲਾਂ ਖੁਸ਼ੀ ਸੀ, ਜਿੱਥੇ ਥੋੜ੍ਹੀ ਦੇਰ ਪਹਿਲਾਂ ਖੇਡ ਵਿੱਚ ਮਸਤ ਸੀ ਇਹ ਮਾਂ, ਬੱਚੇ ਨੂੰ ਵੇਖ ਕੇ ਖੁਸ਼ ਹੋ ਰਹੀ ਸੀ, ਉੱਥੇ ਹੁਣ ਰੁਦਨ ਹੁੰਦਾ ਪਿਆ। ਵਿਰਲਾ ਕੀਰਨੇ

ਜੋ ਥੋੜੀ ਦੇਰ ਪਹਿਲਾਂ ਖੇਡਦਾ ਪਿਆ ਸੀ ਤੇ ਹੁਣ ਬਿਲਕੁਲ ਇਹਦੇ ਪ੍ਰਾਣ ਖਤਮ ਨੇ। ਸਾਰੇ ਹੀ ਹੈਰਾਨ ਹਨ। ਭਗਤ ਕਬੀਰ ਜੀ ਇਸ ਘਟਨਾ ਨੂੰ ਵੇਖ ਕੇ ਕਹਿੰਦੇ ਨੇ, ਇਹ ਭੋਲੀ ਮਾਂ ਇਹ ਤਾਂ ਸੋਚਦੀ ਹੈ ਕਿ ਮੇਰਾ ਬੱਚਾ ਹੁਣ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ, ਅਸਲੀਅਤ ਤੋਂ ਇਹ ਜਾਣੂ ਨਹੀਂ। ਅਸਲੀਅਤ ਕੀ ਹੈ? ਆਪ ਕਹਿੰਦੇ ਨੇ, ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਹੁਦ ਘਟਤ ਹੈ। ਇਸਨੂੰ ਇਹ ਪਤਾ ਨਹੀਂ ਕਿ ਮੇਰਾ ਬੱਚਾ ਵੱਡਾ ਨਹੀਂ ਬਲਕਿ ਅਸਲੀਅਤ ਇਹ ਛੋਟਾ ਹੋ ਰਿਹਾ। ਉਹ ਕਿਵੇਂ? ਭਲਾ ਜੇ ਇਸ ਬੱਚੇ ਦੀ ਉਮਰ ਲਿਖੀ ਹੈ 5 ਸਾਲ, ਅੱਜ ਇਹ 4 ਸਾਲ ਦਾ ਹੋ ਗਿਆ, ਬਾਕੀ ਤਾਂ 1 ਸਾਲ ਰਹਿ ਗਿਆ, 1 ਸਾਲ ਬਾਕੀ ਰਹਿ ਗਿਆ, 4 ਬੀਤ ਗਏ। ਭਗਤ ਜੀ ਕਹਿੰਦੇ ਨੇ, ਬਸ ਇਸੇ ਭੁਲੇਖੇ ਵਿੱਚ ਅਸੀਂ ਪਏ ਹੋਏ ਹਾਂ। ਸਾਰਾ ਸੰਸਾਰ ਪਿਆ ਹੋਇਆ ਹੈ, ਸੱਚ ਨੂੰ ਛੱਡ ਕੇ, ਪਰਮੇਸ਼ਵਰ ਨੂੰ ਛੱਡ ਕੇ ਅਸੀਂ ਝੂਠੀ ਦੁਨੀਆਂ ਦੇ ਮਗਰ ਲੱਗ ਕੇ ਇਹਨੂੰ ਸੱਚਾ ਕਰਕੇ ਮਨ ਬੈਠੇ ਹਾਂ। ਹਜ਼ੂਰ ਭਗਤ ਕਵੀ

ਅਸਲੀਅਤ ਤਾਂ ਇਹ ਹੈ ਜਿਵੇਂ ਇੱਕ ਰੱਸੀ ਨੂੰ ਬਣਾਉਣ ਲੱਗਿਆਂ ਕਿਤਨਾ ਟਾਈਮ ਲੱਗਦਾ ਪਰ ਉਹਨੂੰ ਕੱਟਣ ਲੱਗਿਆਂ ਛਿਣ ਮਾਤਰ ਲੱਗਦਾ। ਇੱਕ ਦੀਵਾਰ ਨੂੰ ਬਣਾਉਣ ਵਾਸਤੇ ਕਿੰਨਾ ਸਮਾਂ ਲੱਗਦਾ, ਪਹਿਲਾਂ ਉਸਦਾ ਨਕਸ਼ਾ ਖਿੱਚਿਆ ਜਾਏਗਾ, ਫਿਰ ਮਟੀਰੀਅਲ ਇਕੱਠਾ ਕੀਤਾ ਜਾਏਗਾ, ਫਿਰ ਚੰਗੇ ਰਾਜ ਮਿਸਤਰੀ ਲੱਗਣਗੇ, ਮਜ਼ਦੂਰ ਲੱਗਣਗੇ, ਤਾਂ ਕਿਧਰੇ ਜਾ ਕੇ ਉਹ ਦੀਵਾਰ ਬਣਨੀ। ਤੇ ਜੇ ਕਿਧਰੇ ਉਸਨੂੰ ਢਾਉਣਾ ਹੋਵੇ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹ ਦੀਵਾਰ ਬਣੀ ਬਣਾਈ ਢਹਿ ਢੇਰੀ ਹੋ ਜਾਂਦੀ ਹੈ। ਬਸ ਇਸੇ ਪ੍ਰਕਾਰ ਇਹ ਜੀਵਨ ਹੈ। ਇਸ ਜੀਵਨ ਨੂੰ ਸੰਸਾਰਿਕ ਦ੍ਰਿਸ਼ਟੀ ਨਾਲ ਸਿੰਜਿਆ

ਸਭ ਨੂੰ ਉਮੀਦਾਂ ਹੁੰਦੀਆਂ ਹਨ, ਪਰ ਜਦੋਂ ਇਹ ਖਤਮ ਹੋਣ ਤੇ ਆਉਂਦਾ ਹੈ, ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਛਿਣ ਮਾਤਰ ਵਿੱਚ ਹੀ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਇਕਦਮ ਤੁਰ ਜਾਂਦਾ ਹੈ। ਯਾਨੀ ਸੰਜੋਗ ਦੀ ਕੜੀ ਟੁੱਟੀ ਤੇ ਜੀਵਨ ਦੀ ਕੜੀ ਟੁੱਟੀ, ਸਭ ਕੁਝ ਖਤਮ ਹੋ ਜਾਂਦਾ ਹੈ। ਸ਼ੇਖ ਫਰੀਦ ਜੀ ਸਾਨੂੰ ਉਪਦੇਸ਼ ਫਰਮਾਨ ਕਰਦੇ ਨੇ, ਭਾਈ ਕਿਸੇ ਚੀਜ਼ ਨੂੰ ਬਣਾਉਣ ਲੱਗਿਆਂ ਕਿਤਨਾ ਸਮਾਂ ਲੱਗਦਾ, ਪਰ ਖਤਮ ਕਰਨ ਲੱਗਿਆਂ ਛਿਣ ਮਾਤਰ ਨਹੀਂ ਲੱਗਦਾ। ਇਸੇ ਪ੍ਰਕਾਰ ਇਸ ਜੀਵਨ ਨੂੰ ਬਣਾਉਣ ਲੱਗਿਆਂ ਬਹੁਤ ਸਮਾਂ ਲੱਗਦਾ, ਪਰ ਜਦੋਂ ਇਹ ਖਾਤਮੇ ਤੇ ਆਉਂਦਾ ਛਿਣ ਮਾਤਰ ਨਹੀਂ ਲੱਗਦਾ। ਕਹਿੰਦੇ ਨੇ ਭਗਤ ਜੀ,

ਉੱਪਰ ਨਜ਼ਰ ਕਰਕੇ ਵੇਖੋ, ਅਸਮਾਨ ਇਹਦੇ ਉੱਤੇ ਛਾਇਆ ਹੋਇਆ ਨਜ਼ਰ ਆਉਂਦਾ ਹੈ। ਅਖੀਰਲੀਆਂ ਪੰਕਤੀਆਂ ਵਿੱਚ ਸ਼ੇਖ ਫਰੀਦ ਜੀ ਨੇ ਇੱਕ ਖਿਆਲ ਪੇਸ਼ ਕੀਤਾ ਹੈ ਕਿ ਅਸਮਾਨ ਪੁੱਛਦਾ ਹੈ ਇਸ ਧਰਤੀ ਕੋਲੋਂ, ਇਹ ਧਰਤੀ ਮਾਤਾ ਮੈਂ ਜੁਗਾਂ ਜੁਗਾਂਤਰਾਂ ਤੋਂ ਵੇਖਦਾ ਆ ਰਿਹਾ, ਤੇਰੇ ਉੱਤੇ ਬੜੇ ਬੜੇ ਮਹਾਬਲੀ ਆਏ, ਪੀਰ ਪੈਗੰਬਰ ਵਲੀ ਅਵਤਾਰ ਆਏ, ਐਸੇ ਵੀ ਮਨੁੱਖ ਆਏ ਜਿਹੜੇ ਕਹਿੰਦੇ ਨੇ ਇਹ ਧਰਤੀ ਮੇਰੀ ਹੈ, ਇਹਦੇ ਵਿੱਚੋਂ ਮੈਂ ਇੱਕ

ਜੁਗਾਂ ਜੁਗਾਂਤਰਾਂ ਤੋਂ ਮੈਂ ਵੇਖਦਾ ਆ ਰਿਹਾ ਹਾਂ, ਜਿਹੜੇ ਇਹਦੇ ਮਾਲਕ ਬਣਦੇ, ਮਾਣ ਅਹੰਕਾਰ ਵਿੱਚ ਮੱਤੇ ਹੋਏ, ਆਪਣੇ ਆਪ ਨੂੰ ਖੁਦ ਮੁਖਤਿਆਰ ਦੱਸਦੇ ਸਨ, ਮੈਂ ਤੇਰੇ ਕੋਲੋਂ ਪੁੱਛਦਾ ਉਹ ਕਿੱਥੇ ਚਲੇ ਗਏ। ਅਖੀਰਲੀਆਂ ਪੰਕਤੀਆਂ ਵਿੱਚ ਇੱਕ ਖਿਆਲ ਪੇਸ਼ ਕੀਤਾ ਹੈ।

ਸਾਰੇ ਇਸ ਧਰਤੀ ਦੇ ਵਿੱਚ ਹੀ ਸਮਾਏ ਹੋਏ ਨੇ। ਜਿਹੜੇ ਧਰਤੀ ਦੇ ਉੱਤੇ ਖਰੂਦ ਕਰਦੇ ਸਨ, ਜੰਗ ਯੁੱਧ ਕਰਦੇ ਸਨ, ਆਪਣੇ ਆਪ ਨੂੰ ਇਸਦਾ ਮਾਲਕ ਦੱਸਦੇ ਸਨ, ਉਹ ਅਖੀਰ ਇਸ ਮਿੱਟੀ ਵਿੱਚ ਹੀ ਮਿਲ ਗਏ। ਹੋਰ ਗਏ ਕਿੱਥੇ ਨੇ? ਹਾਂ, ਕਿਸੇ ਦੇ ਨਾਲ ਚੰਗਿਆਈਆਂ ਗਈਆਂ, ਕਿਸੇ ਦੇ ਨਾਲ ਬੁਰੀਆਈਆਂ ਗਈਆਂ। ਜਿਹਨੇ ਚੰਗੇ ਕੰਮ ਕੀਤੇ, ਸੰਸਾਰ ਉਹਦੇ ਨਾਂ ਨੂੰ ਲੈ ਕੇ ਸ਼ਰਧਾ ਨਾਲ ਨਮਸਕਾਰ ਕਰਦਾ, ਤੇ ਜਿਸਨੇ ਮੰਦੇ ਕੰਮ ਕੀਤੇ ਉਹਦਾ ਨਾਂ ਤੇ ਜ਼ਰੂਰ ਲਿਆ ਜਾਂਦਾ ਪਰ ਨਫ਼ਰਤ ਨਾਲ ਲਿਆ ਜਾਂਦਾ।

ਕਹਿਣਾ ਕਿ ਬਾਦਸ਼ਾਹ ਪਿੱਠ ਹੋ ਰਹੀ ਹੈ ਹੁਣ ਇੱਥੋਂ ਦੀ, ਮੈਨੂੰ ਮਾਫੀ ਦੇ ਦੇ। ਤੇ ਆਪ ਨੇ ਫਿਰ ਜਾਣਾ ਬਿਆਸਾ ਨਦੀ ਤੋਂ ਜਲ ਦੀ ਗਾਗਰ ਭਰਨੀ, ਸਿਰ ਤੇ ਚੁੱਕਣੀ ਤੇ ਫਿਰ ਸਤਕਾਰ ਦੇ ਨਾਲ ਮਨ ਵਿੱਚ ਭਾਵਨਾ ਲਿਆ ਕੇ ਆ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਇਸ਼ਨਾਨ ਦੀ ਸੇਵਾ ਕਰਨੀ। ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ, ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸੀ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅੱਜ ਇਹ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ। ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ ਦਿਨ ਆਇਆ ਜਦੋਂ

ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸ੍ਰੀ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ। ਆਪ ਤਾਂ ਚਲੇ ਗਏ, ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ। ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸਰਿਆਂ ਦਾ ਆਸਰਾ, ਗੁਰੂ ਅਮਰਦਾਸ ਨਿਲੱਜਿਆਂ ਦੀ ਲੱਜ, ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ, ਗੁਰੂ ਅਮਰਦਾਸ ਨਿਤਰਿਆਂ ਦੀ ਤਰ, ਗੁਰੂ ਅੰਗਦ ਦੇਵ ਪਾਤਸ਼ਾਹ ਵਰ ਦਿੱਤੀ ਜਾ ਰਹੇ ਹਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਚੁੱਕ ਚੁੱਕ ਜਾ ਰਹੇ ਹਨ। ਸਤਿ ਸੰਗਤ ਬੋਲੋ ਸ੍ਰੀ। ਕਿਉਂਕਿ ਜਿਤਨਾ ਆ ਫਲ ਲੱਗਦਾ ਹੈ ਟੈਣੀ ਨੂੰ, ਉਹ ਟੈਣੀ ਉਤਨੀ ਚੁੱਕਦੀ ਚਲੀ ਜਾਂਦੀ ਹੈ। ਐਡੀ ਸੇਵਾ ਕਰਕੇ 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਤੇ ਫਿਰ ਕੀ ਹੋਏ, ਗੁਰੂ ਨਾਨਕ ਦਾ ਰੂਪ ਬਣ ਗਏ। ਸਤਿ ਸ੍ਰੀ ਅਕਾਲ।

ਨਿਤ ਨੇਮ ਵਿੱਚ ਭਾਈ ਫਰਕ ਨਾ ਪਵੇ, ਇਸ ਵਾਸਤੇ ਬੇਸ਼ੱਕ ਚੱਖੜ ਚੱਲਦਾ ਹੋਵੇ, ਮੀਂਹ ਬਸਦਾ ਹੋਵੇ, ਇਹ ਖਿਆਲ ਰੱਖ ਤੇਰੀ ਸੇਵਾ ਔਰ ਤੇਰੇ ਨਿਤ ਨੇਮ ਵਿੱਚ ਫਰਕ ਨਾ ਪਵੇ ਤਾਂ ਬਖਸ਼ਿਸ਼ਾਂ ਦਾ ਹੱਕਦਾਰ ਹੋਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ।

ਸਾਹਿਬਜ਼ਾਦਿਆਂ ਦੇ ਇਸ ਮਹਾਨ ਬਲੀਦਾਨ ਨੂੰ ਵੇਖ ਕੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਿਮਾ ਸਾਰੀ ਮਨੁੱਖਤਾ

ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ। ਪੁੱਤਰ ਕਲਤਰ ਨਾ ਸੰਗਤਨਾ ਹਰ ਅਵਿਨਾਸੀ ਉਹ, ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ। ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਏ, ਦਇਆ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋ।

ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਆਸਾੜ ਤਪੰਦਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ

ਸਹਿਤ ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ।

ਪ੍ਰਭ ਆਪਣਾ ਨਾਨਕ ਤਿਸ ਕੁਰਬਾਨ, ਮਾਗ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ। ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ।

ਇਸ ਤੋਂ ਪਹਿਲਾਂ ਜ਼ਾਲਮ ਨੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ। ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾਕ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ, ਅੱਗ ਬਾਲੀ, ਸਿਰ ਤੇ ਰੇਤ ਦੇ ਕੜਛੇ ਭਰ ਭਰ ਕੇ ਪਾਏ, ਗਰਮ ਰੇਤ ਦੇ ਕੜਛੇ। ਪਰ ਧੰਨ ਗੁਰੂ ਅਰਜਨ ਦੇ ਸਿਦਕ ਨੂੰ ਇਹ ਡੁਲਾ ਨਾ ਸਕੇ, ਉਥੋਂ ਤੇ ਇੱਕੋ

ਜਿਵੇਂ ਹੈ ਉਹ ਪਰਵਾਨ ਹੈ। ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ ਕਰਾਂ। ਇਹ ਇੱਕ ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਕਿ ਸਿਦਕ ਤੋਂ ਨਹੀਂ ਡੋਲਣਾ ਜ਼ਾਲਮ, ਭਾਵੇਂ ਜਿੰਨਾ ਮਰਜ਼ੀ ਜ਼ੁਲਮ ਕਰਦਾ। ਆਖਿਰ ਜਿੱਤ ਨਾਮ ਸਿਮਰਨ

ਕਿ ਸਮੇਂ ਦੀ ਹਕੂਮਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਹਵਾਲੇ ਕਰ ਦਿੱਤਾ ਔਰ ਚੰਦੂ ਨੇ ਆਪਣਾ ਬਦਲਾ ਲਿਆ। ਐਸੀ ਇੱਕ ਗਾਥਾ ਆਉਂਦੀ ਹੈ, ਪਰ ਅਸਲੀਅਤ ਇਹ ਹੈ ਕਿ ਹਕੂਮਤ ਨਹੀਂ ਸੀ ਚਾਹੁੰਦੀ ਸੱਚ ਦੀ ਆਵਾਜ਼ ਬੁਲੰਦ ਹੋਵੇ, ਹਕੂਮਤ ਨਹੀਂ ਸੀ ਚਾਹੁੰਦੀ ਕਿ ਲੋਕ ਸੱਚ ਦੀ ਆਵਾਜ਼ ਨੂੰ ਸੁਣਨ ਤੇ ਉਸ ਸੱਚ ਦੇ ਉੱਤੇ ਚੱਲਣ, ਕਿਉਂਕਿ ਸੱਚ ਉੱਤੇ ਜੇ ਪਰਜਾ ਚੱਲ ਪਈ ਤੇ ਬਾਦਸ਼ਾਹ ਨੂੰ ਫਿਰ ਹਕੂਮਤ ਕਰਨੀ ਬੜੀ ਔਖੀ ਹੋ ਜਾਂਦੀ ਹੈ। ਉਹਨੇ ਤੌਜ ਕੇ ਜਹਾਂਗੀਰ ਵਿੱਚ ਸਪਸ਼ਟ ਲਿਖਿਆ ਹੈ ਕਿ ਮੈਂ ਚਾਹੁੰਦਾ ਹਾਂ ਇਹ ਜੋ ਝੂਠ ਦੀ ਦੁਕਾਨ ਗੁਰੂ ਅਰਜਨ ਦੇਵ ਚਲਾ ਰਹੇ ਨੇ ਗੁਰੂ ਨਾਨਕ ਦੇ ਪੰਜਵੇਂ ਵਾਰਸ, ਜਿਸ ਦੇ ਉੱਤੇ ਕੁਝ ਹਿੰਦੂ ਔਰ ਕੁਝ ਸਿਰਫੁਰੇ ਮੁਸਲਮਾਨ ਵੀ ਉਹਦਾ ਉਪਦੇਸ਼ ਸੁਣਨ ਵਾਸਤੇ ਜਾਂਦੇ ਨੇ, ਮੈਂ ਚਾਹੁੰਦਾ ਹਾਂ ਕਿ ਇਹ ਦੁਕਾਨ ਬੰਦ ਕਰ ਦਿੱਤੀ ਜਾਵੇ। ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਸਮੇਂ ਦੀ ਹਕੂਮਤ ਨਹੀਂ ਸੀ ਚਾਹੁੰਦੀ ਕਿ ਗੁਰੂ ਅਰਜਨ ਦੇ ਰੂਪ ਵਿੱਚ ਸੱਚ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚੇ, ਉਹ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਸੀ ਔਰ ਇਸ ਦਾ ਇਲਜ਼ਾਮ ਵੀ ਦੂਜਿਆਂ ਦੇ ਸਿਰ ਤੇ ਮੜਨਾ ਚਾਹੁੰਦਾ ਸੀ। ਚੰਦੂ ਦੇ ਹਵਾਲੇ ਕਰਕੇ ਆਪ ਉਹ ਕਸ਼ਮੀਰ ਵੱਲ ਚਲਾ ਗਿਆ। ਚੰਦੂ ਨੇ ਈਰਖਾਵਸ਼ ਹੋ ਕੇ ਇਹ ਜ਼ੁਲਮ ਕਰਨੇ ਸ਼ੁਰੂ ਕੀਤੇ। ਚਾਹੁੰਦਾ ਸੀ ਕਿ ਕਿਵੇਂ ਗੁਰੂ ਅਰਜਨ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਉੱਠੇ, ਇਹਦਾ ਸਿਦਕ ਡੋਲ ਜਾਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਆਪਣਾ ਪਵਿੱਤਰ ਸਰੀਰ ਤੇ ਬਲੀਦਾਨ ਦੇ ਦਿੱਤਾ ਪਰ ਸਿਦਕ ਨਹੀਂ ਹਾਰਿਆ, ਸ਼ਹੀਦੀ ਮਹਿਲ ਦੀ ਨੀਂਹ ਰੱਖਣ ਲੱਗਿਆ ਹਜ਼ੂਰ ਨੇ ਸਭ ਤੋਂ ਪਹਿਲਾਂ ਆਪਣਾ ਸਰੀਰ ਇਹਦੇ ਵਿੱਚ ਲਾਇਆ, ਉਹਦੇ ਉੱਤੇ ਇਹ ਸ਼ਹੀਦੀ ਮਹਿਲ ਦੀ ਉਸਾਰੀ ਹੋਈ। ਆਪ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਸੰਦੇਸ਼